ਦੇ ਦੌਰੇ ਤੇ ਸ਼੍ਰੀ ਵਿਜੈਪੁਰਮ ਪਹੁੰਚੋ। ਅਮੈਰੀਕਾ ਮੇਂ ਵਿਸ਼ਵ ਐਥਲੈਟਿਕਸ ਅੰਡਰ 20 ਚਟਾਭੇਟੀ ਜੇ ਟੇ ਡੀ ਭਾਰਤ ਕੇ ਪਹਿਰੋਂ ਤਮਗੋ ਹਾਸਿਲ ਥਿਓ। ਪੁਰਸ਼ਨ ਦੇ ਬਾਲਾ ਫੇਕ ਚਟਾਭੇਟੀ ਮੇਂ ਆਸ਼ੀਸ਼ ਯਾਦਵ ਚਾਂਦੀ ਜੋ ਤਮਗੋ ਪੈਂਜੇ ਨਾਲੇ ਕਯੋ। ਉਣੀਆਂ ਵਰਨ ਦੇ ਆਸ਼ੀਸ਼ 74.9 ਮਿੰਟਨ ਦੇ ਬਿਹਤਰੀਨ ਨੁਮਾਉ ਕੰਦੇ ਬੀ ਜਾਇ ਪੁਕਤੀ ਕਈ। ਅਸ਼ਮਿਤਾ ਚਾਲੀਆ ਦੱਖਣ ਕੋਰੀਆ ਮਾਸਟਰਸ ਬੈਡਮਿੰਟਨ ਚਟਾਭੇਟੀ ਜੇ ਮਹਿਲਾ ਸਿੰਗਲਸ ਜੇ ਫਾਈਨਲ ਮੇਂ ਜਾਇ ਪੁਕਤੀ ਕਈ। ਹੁਣ ਅੱਜ ਸੈਮੀਫਾਈਨਲ ਮੇਂ ਪਾਂਜੇ ਮੁਲਕ ਜੀ ਰਕਸ਼ਿਤਾ ਰਾਮਰਾਜ ਕੇ ਸ਼ਿਕਸਤੋ ਕਯੋ। ਨੌਜਵਾਨ ਮਾਮਲਿਆਂ ਨੇ ਰਾਂਦਰੂਨ ਮੰਤਰੀ ਡਾਕਟਰ ਮਨਸੁਖ ਮੰਡਵੀਆ ਆਰ ਪ੍ਰਗਿਆਨੰਦਾ ਕੇ ਸੰਦਸ ਪਹਿਰੇ ਸੈਂਟ ਲੂਇਸ ਰੈਪਿਡ ਐਂਡ ਬਿਲਟਸ ਖਿਤਾਬ ਹਾਸਿਲ ਜਾਣ ਤੇ ਵਾਧਾਈਆਂ ਦਿਨੀਆਂ। ਆਖਿਰ ਮੇਂ ਮੁੱਖ ਖਬਰੋਂ ਇੱਕ ਦਫੋ ਬੀਹਰ ਬਦਲਦਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ IIT ਦਿੱਲੀ ਜੇ ਸ਼ਾਗਿਰਦਨ ਕੇ ਅਰਜ਼ ਕਰੇ ਤਾਂ ਉਹ ਪੈਂਦੇ ਫੈਸਲਨ ਮੇਂ ਰਾਸ਼ਟਰ ਚੰਗ ਭਲਾਇਨ ਕੇ ਅਹਿਮ ਅਗਰਾਈ ਤੇ ਰੱਖਣ। ਗਰੂ ਐਂ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਮੁਲਕ ਜੇ ਸਭਨੀ ਸਹਿਕਾਰੀ ਬੈਂਕੁਨ ਕੇ ਅਮਰੇਲਾ ਆਰਗੇਨਾਈਜੇਸ਼ਨ ਐਂ ਸੁਰਕਸ਼ਾ ਸੰਚਾਲਨ ਮਰਕਜ਼ ਸਾਂ ਜੋੜਨ ਜੋ ਅਰਜ਼ ਕਯੋ। ਝਾਰਖੰਡ ਮੇਂ ਅੱਜ JPSC ਐਂ JSSC ਦਾਖਲਾ ਇਮਤਿਹਾਨ ਮੇਂ ਮੁਬੈਨਾ ਤੌਰ ਤੇ ਬੇਕਾਇਦਗੀ ਵਾਪਸ ਜਾਰੀ ਰੁਕਣੋ ਹਾਣੇ ਹੱਲ ਥਿਅਣ ਜੂੰ ਉਮੀਦੂ ਆਹਿਨ। ਮਰਕਜ਼ੀ ਸਿਹਤ ਕੁਟੁੰਬ ਕਲਿਆਣ ਮੰਤਰੀ JP ਨੱਡਾ ਅੱਜ ਨਈ ਦਿੱਲੀ ਮੇਂ ਮੁੰਤਜ਼ਿਮ ਇੰਡੀਆ ਮੈਡੀਕਲ ਡਿਵਾਈਸ ਕਾਨਫਰੰਸ 2026 ਜੇ CEO ਗੋਲਮੇ ਸੰਮੇਲਨ ਜੀ ਸਿਧਾਰਤ ਕਈ। ਰਾਂਦਿਨ ਰੁਖ ਕੰਦੇ ਪੁਰਸ਼ਨ ਜੇ ਬਾਲਾ ਫੇਕ ਚਟਾਭੇਟੀ ਮੇਂ ਆਸ਼ੀਸ਼ ਯਾਦਵ ਵਿਸ਼ਵ ਐਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਮੇਂ ਚਾਂਦੀਅ ਜੋ ਤਮਗੋ ਹਾਸਿਲ ਕਯੋ। ਇਤੇ ਖਬਰੂ ਪੂਰੀ ਥਿਯੂੰ ਨਮਸਤੇ।